0: ਉਹ ਤੁਖਵਾ ਨਾਮ ਚੀ ਖਨਾ ਵੀ ਹੋਂਗੂ ਖਜ਼ਾਨ ਲਾਮਾ ਇਹ ਖਤਕ ਲਾ ਨਿਉਂ ਚੀ ਲੋਜੀ ਚੇ ਤਿੰਨ ਛੁਰ ਖਜ਼ਾ ਜੀ ਦਾਮ ਬੰਦ ਆ ਤੋ ਮਰ ਜਤੇ ਤਾਤੀ ਵਾ ਤਾ ਚਾਯੋ ਖੋਂਬੂ ਯਾਸਿਨ ਜੀ ਚੀ ਗਨਿਆਂ ਟਕ ਜੀ ਤਰ ਚਕ ਪਾ ਕਗ ਖੋਂ ਟਕ ਰਲੀ ਤਾਂ ਬੀ ਤਾਤਾ ਨਿ ਤਾ ਸਤਾ ਜ਼ਿਕ ਤਾ ਪੇ ਚਰੇ ਤੀ ਚੀ ਛੋ ਛੋ ਲੋ ਜੋਂ ਸ ਮੋ ਲੀ ਕੀ ਆ ਦੋ ਰ ਗੋਂ ਲੀ ਤੋ ਬਾ ਮਾ ਸੀ ਖਾ ਚ ਗੋਂ ਜੋ ਤਾਂ ਮੋ ਦੋਂ ਜੋ ਚਨੇ ਦੋ ਕੇ
1: ਮਾਸੋ ਮਾਸੋ